ਮਾਰੇ ਨਾ ਜਾਈਓ ਹਾਰੀ ਗਹਿਰੀ ਖਾਈ ਰੇ ਉਹ ਨਈਆਂ ਕਛੂ ਦਵਾਈ ਨਈ ਨਈ ਚਲੀ ਪੈਟਸ ਦੀ ਮਾਰੀ ਕੁਝ ਨੇ।